ਅਤੇ ਵੈਬਸਾਈਟਾਂ ਉੱਤੇ ਮੌਜੂਦ ਰਹਿੰਦਾ ਹੈ। ਇਹ ਸਾਰੇ ਓਪਨ ਅਦਾਰੇ ਅੱਜ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਰਾਹੀਂ ਔਰਤਾਂ ਨੂੰ ਘਰ ਬੈਠਿਆਂ ਹੀ ਸਿਖਲਾਈ ਪ੍ਰਦਾਨ ਕਰ ਰਹੇ ਹਨ। ਇਸ ਤੋਂ ਇਲਾਵਾ ਪਿੰਡਾਂ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੀਆਂ ਲੜਕੀਆਂ ਜਾਂ ਔਰਤਾਂ ਵੀ ਹੁਣ ਮੋਬਾਈਲ ਫੋਨ ਰਾਹੀਂ ਦੁਨੀਆ ਨਾਲ ਜੁੜ ਰਹੀਆਂ ਹਨ। ਇਸ ਸੋਸ਼ਲ ਮੀਡੀਆ ਅਤੇ ਡਿਜੀਟਲ ਕ੍ਰਾਂਤੀ ਦੇ ਆਸਰੇ ਔਰਤਾਂ ਲਈ ਨਵੇਂ ਰਾਹ ਖੁੱਲ੍ਹ ਰਹੇ ਹਨ। ਸੋਸ਼ਲ ਮੀਡੀਆ ਨੇ ਔਰਤਾਂ ਦੇ ਆਪਣੇ ਆਪ ਨੂੰ ਪ੍ਰਗਟ ਕਰਨ ਅਤੇ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਦੇ ਢੰਗ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਹ ਇੱਕ ਅਜਿਹਾ ਮੰਚ ਪ੍ਰਦਾਨ ਕਰਦਾ ਹੈ ਜੋ ਭੂਗੋਲਿਕ ਅਤੇ ਸਮਾਜਿਕ ਹੱਦਾਂ ਤੋਂ ਪਰੇ ਹੈ। ਰਵਾਇਤੀ ਮੀਡੀਆ ਦੇ ਵਿਰੁੱਧ, ਜੋ ਕਿ ਅਕਸਰ ਔਰਤਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਪੁਣ ਛਾਣ ਕਰਕੇ ਦਿਖਾਉਂਦਾ ਸੀ ਜਾਂ ਫਿਰ ਨਜ਼ਰ ਅੰਦਾਜ਼ ਕਰ ਦਿੰਦਾ ਸੀ, ਸੋਸ਼ਲ ਮੀਡੀਆ ਨੇ ਔਰਤਾਂ ਨੂੰ ਆਪਣੇ ਵਿਚਾਰ ਰੱਖਣ, ਨਿੱਜੀ ਤਜਰਬੇ ਸਾਂਝੇ ਕਰਨ ਅਤੇ ਵੱਖ ਵੱਖ ਸਮਾਜਿਕ ਕਾਰਨਾਂ ਲਈ ਸਮਰਥਨ ਇਕੱਠਾ ਕਰਨ ਦਾ ਮੌਕਾ ਦਿੰਦੇ ਹਨ। ਸੰਚਾਰ ਦੇ ਇਸ ਲੋਕਤੰਤਰੀਕਰਨ ਨੇ ਸਮਾਜ ਦੇ ਹਰ ਵਰਗ ਦੀਆਂ ਔਰਤਾਂ, ਖਾਸ ਕਰਕੇ ਹਾਸ਼ੀਏ 'ਤੇ ਰਹਿਣ ਵਾਲੀਆਂ ਅਤੇ ਪਿੰਡਾਂ ਵਿੱਚ ਵਸਣ ਵਾਲੀਆਂ ਔਰਤਾਂ ਨੂੰ ਉਹਨਾਂ ਚਰਚਾਵਾਂ ਵਿੱਚ ਹਿੱਸਾ ਲੈਣ ਦੇ ਯੋਗ ਬਣਾਇਆ ਹੈ ਜੋ ਪਹਿਲਾਂ ਉਹਨਾਂ ਲਈ ਅਪਹੁੰਚ ਸਨ। ਸੋਸ਼ਲ ਮੀਡੀਆ ਔਰਤਾਂ ਦੇ ਹੱਕ ਕਾਰਕੁਨਾਂ ਲਈ ਸੰਗਠਿਤ ਹੋਣ, ਸਮਾਨਤਾ ਅਤੇ ਨਿਆਂ ਦੀ ਲੜਾਈ ਵਿੱਚ ਸ਼ਾਮਲ ਹੋਣ ਲਈ ਸਹਿਯੋਗੀਆਂ ਲਈ ਇੱਕ ਨਵਾਂ ਪਲੇਟਫਾਰਮ ਵੀ ਬਣ ਗਿਆ ਹੈ। ਸਿਆਸਤਦਾਨਾਂ ਅਤੇ ਕਾਨੂੰਨ ਘਾੜਿਆਂ ਤੋਂ ਲੈ ਕੇ ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਤੱਕ ਗੱਲਬਾਤ ਦੁਨੀਆ ਭਰ ਦੀਆਂ ਔਰਤਾਂ ਨੂੰ ਜੋੜ ਰਹੀ ਹੈ ਤਾਂ ਜੋ ਉਹ ਲਿੰਗ ਸਮਾਨਤਾ ਲਈ ਇੱਕ ਦੂਜੇ ਦਾ ਸਮਰਥਨ ਕਰ ਸਕਣ। ਨਾਰੀ ਦੇ ਪ੍ਰੋਫਾਈਲ ਨੂੰ ਦੂਜੇ ਵਿਅਕਤੀਆਂ ਜਾਂ ਸਮੂਹਾਂ ਦੇ ਪ੍ਰੋਫਾਈਲ ਨਾਲ ਜੋੜ ਕੇ ਔਨਲਾਈਨ ਸੋਸ਼ਲ ਨੈੱਟਵਰਕ ਦੇ ਵਿਕਾਸ ਵਿੱਚ ਵਾਧਾ ਕਰਦਾ ਹੈ, ਜਿਸ ਨਾਲ ਬਾਕੀ ਵੱਡੀ ਗਿਣਤੀ ਵਿੱਚ ਮੌਜੂਦ ਲੋਕਾਂ ਦੇ ਸਮੂਹਾਂ ਦੇ ਸਹਿਯੋਗ ਨਾਲ ਉਸ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਜਾਂ ਸਮੱਸਿਆ ਵਿੱਚ ਹੋਰ ਸੋਧ ਕਰਕੇ, ਉਸ ਸੰਬੰਧੀ ਚਰਚਾ ਕਰਕੇ, ਉਸ ਦੇ ਮਿਆਰ ਨੂੰ ਉੱਚਾ ਚੁੱਕ ਕੇ ਹੋਰ ਪ੍ਰਭਾਵੀ ਬਣਾਇਆ ਜਾ ਸਕਦਾ ਹੈ। ਇਸੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਕਿਸੇ ਇੱਕ ਨਾਰੀ ਦੁਆਰਾ ਬੁਲੰਦ ਕੀਤੀ ਆਵਾਜ਼ ਇੱਕ ਗਲੋਬਲ ਪੱਧਰ ਦੀ ਮੁਹਿੰਮ ਬਣ ਜਾਂਦੀ ਹੈ। ਆਰਥਿਕ ਸਸ਼ਕਤੀਕਰਨ ਲਈ ਇਹ ਜ਼ਰੂਰੀ ਹੈ ਕਿ ਔਰਤਾਂ ਕਿਸੇ ਅਜਿਹੀ ਉਤਪਾਦਕ ਗਤੀਵਿਧੀ ਵਿੱਚ ਸ਼ਾਮਲ ਹੋ ਸਕਣ ਜੋ ਉਹਨਾਂ ਨੂੰ ਆਤਮ ਨਿਰਭਰ ਬਣਾਏ ਅਤੇ ਕੁਝ ਹੱਦ ਤੱਕ ਖੁਦ ਮੁਖਤਾਰੀ ਪ੍ਰਦਾਨ ਕਰੇ। ਭਾਵੇਂ ਸ਼ੁਰੂ ਵਿੱਚ ਇਹ ਮੌਕੇ ਛੋਟੇ ਅਤੇ ਪ੍ਰਾਪਤ ਕਰਨੇ ਮੁਸ਼ਕਲ ਹੋਣ, ਪਰ ਫਿਰ ਵੀ ਇਹ ਆਰਥਿਕ ਆਜ਼ਾਦੀ ਵੱਲ ਪਹਿਲਾ ਕਦਮ ਹੁੰਦਾ ਹੈ। ਸੋਸ਼ਲ ਮੀਡੀਆ ਔਰਤਾਂ ਨੂੰ ਆਰਥਿਕ ਤੌਰ ਉੱਤੇ ਸਵੈ ਨਿਰਭਰ ਬਣਨ ਦੇ ਅਨੇਕਾਂ ਮੌਕੇ ਦਿੰਦਾ ਹੈ। ਸੋਸ਼ਲ ਮੀਡੀਆ ਪੇਂਡੂ ਅਤੇ ਸ਼ਹਿਰੀ ਔਰਤਾਂ ਲਈ ਘਰ ਬੈਠੇ ਕਾਰੋਬਾਰ ਕਰਨ ਦਾ ਇੱਕ ਸ਼ਾਨਦਾਰ ਮੰਚ ਹੈ। ਔਰਤਾਂ ਆਪਣੇ ਬਣਾਏ ਹੋਏ ਉਤਪਾਦ ਜਿਵੇਂ ਕਿ ਕੱਪੜੇ, ਅਚਾਰ, ਪਕਵਾਨ, ਸਿਲਾਈ ਕਢਾਈ ਵਾਲੀਆਂ ਹੱਥ ਕਲਾ ਦੀਆਂ ਚੀਜ਼ਾਂ ਸੋਸ਼ਲ ਮੀਡੀਆ ਦੇ ਪਲੇਟਫਾਰਮ ਰਾਹੀਂ ਵੇਚ ਕੇ ਆਰਥਿਕ ਤੌਰ 'ਤੇ ਮਜ਼ਬੂਤ ਹੋ ਰਹੀਆਂ ਹਨ। ਫ੍ਰੀਲਾਂਸਿੰਗ, ਔਨਲਾਈਨ ਕਾਰੋਬਾਰ ਅਤੇ ਡਿਜੀਟਲ ਮਾਰਕੀਟਿੰਗ ਨੇ ਔਰਤਾਂ ਲਈ ਨਵੇਂ ਰੁਜ਼ਗਾਰ ਸਿਰਜੇ ਹਨ। ਕੋਵਿਡ ਮਹਾਂਮਾਰੀ ਦੌਰਾਨ ਸੋਸ਼ਲ ਮੀਡੀਆ ਨੇ, ਖਾਸ ਕਰਕੇ ਉਹਨਾਂ ਔਰਤਾਂ ਜਿਨ੍ਹਾਂ ਦੀਆਂ ਕੋਵਿਡ ਮਹਾਂਮਾਰੀ ਦੌਰਾਨ ਨੌਕਰੀਆਂ ਚਲੀਆਂ ਗਈਆਂ ਸਨ ਅਤੇ ਜਿਨ੍ਹਾਂ 'ਤੇ ਪਰਿਵਾਰਕ ਅਤੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਵਧਿਆ, ਉਹਨਾਂ ਲਈ ਬਹੁਤ ਅਹਿਮ ਭੂਮਿਕਾ ਨਿਭਾਈ ਸੀ। ਇਸ ਦੌਰਾਨ ਸੋਸ਼ਲ ਮੀਡੀਆ ਦੇ ਇੱਕ ਮੰਚ ਨੇ ਆਪਣੇ ਡਿਜੀਟਲ ਬੇਟੀ ਔਨਲਾਈਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨਾਰੀ ਦਾ ਉੱਦਮ, ਵੱਖ ਵੱਖ ਖੇਤਰਾਂ ਵਿੱਚ ਅਗਵਾਈ, ਮਾਰਕੀਟਿੰਗ ਅਤੇ ਸਨਅਤ ਅਧਾਰਿਤ ਮੁਹਾਰਤ ਰਾਹੀਂ ਸਸ਼ਕਤੀਕਰਨ ਕਰਨਾ ਸੀ ਤਾਂ ਜੋ ਉਹਨਾਂ ਲਈ ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਹੋਵੇ। ਇਸ ਪ੍ਰੋਗਰਾਮ ਦੇ ਤਹਿਤ ਭਾਰਤ ਦੇ 10 ਰਾਜਾਂ ਦੇ 300 ਜ਼ਿਲ੍ਹਿਆਂ ਦੇ ਵੱਖ ਵੱਖ ਪਿੰਡਾਂ ਵਿੱਚ ਰਹਿਣ ਵਾਲੀਆਂ 5,000 ਔਰਤਾਂ ਨੂੰ ਵਪਾਰ ਕਰਨ ਦੀ ਸਿਖਲਾਈ ਦਿੱਤੀ ਗਈ ਅਤੇ ਇਸ ਤੋਂ ਇਲਾਵਾ 2.5 ਲੱਖ ਪੇਂਡੂ ਗ੍ਰਹਿਣੀਆਂ ਨੇ ਡਿਜੀਟਲ ਬੇਟੀ ਪ੍ਰੋਗਰਾਮ ਤੋਂ ਲਾਭ ਉਠਾਇਆ ਸੀ। ਸੋਸ਼ਲ ਮੀਡੀਆ ਔਰਤਾਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਦਾ ਹੈ। ਇਹ ਉਹਨਾਂ ਨੂੰ ਇਕੱਲੇਪਣ ਤੋਂ ਬਾਹਰ ਕੱਢ ਕੇ ਵਿਸ਼ਵ ਪੱਧਰੀ ਸਮਾਜ ਨਾਲ ਜੋੜਦਾ ਹੈ। ਸੋਸ਼ਲ ਮੀਡੀਆ ਔਰਤਾਂ ਨੂੰ ਉਹਨਾਂ ਵਿਅਕਤੀਆਂ ਨਾਲ ਜੁੜਨ ਦਾ ਮੌਕਾ ਦਿੰਦਾ ਹੈ ਜਿਨ੍ਹਾਂ ਨਾਲ ਉਹ ਰਾਬਤਾ ਬਣਾਈ ਰੱਖਣਾ ਚਾਹੁੰਦੀਆਂ ਹਨ, ਜਿਸ ਨਾਲ ਉਹਨਾਂ ਦੀ ਮਨੋਦਸ਼ਾ ਵਿੱਚ ਸੁਧਾਰ ਆ ਜਾਂਦਾ ਹੈ, ਜਿੱਥੇ ਉਹ ਹੁਣ ਆਪਣੇ ਹੱਕਾਂ ਬਾਰੇ ਗੱਲ ਕਰ ਰਹੀਆਂ ਹਨ, ਅਨਿਆਂ ਖਿਲਾਫ ਆਵਾਜ਼ ਉਠਾ ਰਹੀਆਂ ਹਨ ਅਤੇ ਸਮਾਜਿਕ ਬਦਲਾਅ ਦੀ ਅਗਵਾਈ ਵੀ ਕਰ ਰਹੀਆਂ ਹਨ। ਰਾਜਨੀਤਿਕ ਸਸ਼ਕਤੀਕਰਨ ਵਿੱਚ ਬਦਲਾਅ ਅਤੇ ਲੋਕਤੰਤਰ ਲਈ ਜਥੇਬੰਦ ਹੋਣ ਅਤੇ ਲੋਕਾਂ ਨੂੰ ਇਕੱਠਾ ਕਰਨ ਦੀ ਸਮਰੱਥਾ ਸ਼ਾਮਲ ਹੁੰਦੀ ਹੈ। ਇਸ ਲਈ ਨਾਰੀ ਸਸ਼ਕਤੀਕਰਨ ਦੀ ਪ੍ਰਕਿਰਿਆ ਵਿੱਚ ਸਿਰਫ ਵਿਅਕਤੀਗਤ ਜਾਗਰੂਕਤਾ ਹੀ ਨਹੀਂ ਸਗੋਂ ਸਮੂਹਕ ਜਾਗਰੂਕਤਾ ਅਤੇ ਸਮੂਹਕ ਕਾਰਵਾਈ ਵੀ ਲਾਜ਼ਮੀ ਹੈ। ਸਿਆਸੀ ਤੌਰ 'ਤੇ ਵੀ ਔਰਤਾਂ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਚਾਰ ਰੱਖ ਰਹੀਆਂ ਹਨ ਅਤੇ ਲੋਕਤੰਤਰ ਨੂੰ ਮਜ਼ਬੂਤ ਕਰ ਰਹੀਆਂ ਹਨ। ਬੌਧਕ ਸਸ਼ਕਤੀਕਰਨ ਵਿੱਚ ਇਹ ਸ਼ਾਮਲ ਹੁੰਦਾ ਹੈ ਕਿ ਔਰਤਾਂ ਆਪਣੇ ਗੁਲਾਮੀ ਭਰੇ ਹਾਲਾਤਾਂ ਨੂੰ ਸਮਝਣ ਅਤੇ ਇਹ ਜਾਣਨ ਕਿ ਅਜਿਹੇ ਹਾਲਾਤ ਸਮਾਜ ਦੇ ਸੂਖਮ ਅਤੇ ਵਿਸ਼ਾਲ ਦੋਹਾਂ ਪੱਧਰਾਂ 'ਤੇ ਕਿਵੇਂ ਅਤੇ ਕਿਉਂ ਬਣਦੇ ਹਨ। ਇਸ ਵਿੱਚ ਨਵਾਂ ਗਿਆਨ ਪ੍ਰਾਪਤ ਕਰਨਾ ਸ਼ਾਮਲ ਹੁੰਦਾ ਹੈ ਤਾਂ ਜੋ ਲਿੰਗ ਸੰਬੰਧਾਂ ਬਾਰੇ ਇੱਕ ਵੱਖਰੀ ਤਰਕਸੰਗਤ ਸਮਝ ਵਿਕਸਿਤ ਹੋ ਸਕੇ, ਨਾਲ ਹੀ ਉਹ ਪੁਰਾਣੀਆਂ ਧਾਰਨਾਵਾਂ ਨੂੰ ਤੋੜਿਆ ਜਾ ਸਕੇ ਜੋ ਤਾਕਤਵਰ ਲਿੰਗ ਅਧਾਰਿਤ ਵਿਚਾਰਧਾਰਾਵਾਂ ਨੂੰ ਮਜ਼ਬੂਤ ਕਰਦੀਆਂ ਹਨ। ਸੋਸ਼ਲ ਮੀਡੀਆ ਰਾਹੀਂ ਔਰਤਾਂ ਨੂੰ ਆਪਣੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਮਿਲ

0: ਘਰੇਲੂ ਹਿੰਸਾ, ਲਿੰਗ ਭੇਦਭਾਵ ਅਤੇ ਕਾਰਜਸਥਲ ਉੱਤੇ ਸ਼ੋਸ਼ਣ ਵਿਰੁੱਧ ਜਾਗਰੂਕਤਾ ਫੈਲ ਰਹੀ ਹੈ। ਜਿੱਥੇ ਸੋਸ਼ਲ ਮੀਡੀਆ ਦੇ ਅਨੇਕ ਲਾਭ ਹਨ, ਉੱਥੇ ਕੁਝ ਚੁਣੌਤੀਆਂ ਵੀ ਹਨ, ਜਿਵੇਂ ਸਾਈਬਰ ਬੁਲਿੰਗ, ਟ੍ਰੋਲਿੰਗ ਅਤੇ ਨਿੱਜਤਾ ਦੀ ਸਮੱਸਿਆ। ਇਸ ਲਈ ਡਿਜੀਟਲ ਸਾਖਰਤਾ ਅਤੇ ਸੁਰੱਖਿਅਤ ਵਰਤੋਂ ਬਹੁਤ ਜ਼ਰੂਰੀ ਹੈ। ਅੱਜ ਦੇ ਯੁੱਗ ਵਿੱਚ ਸੋਸ਼ਲ ਮੀਡੀਆ ਔਰਤਾਂ ਦੀ ਸਿੱਖਿਆ, ਸਸ਼ਕਤੀਕਰਨ ਅਤੇ ਗੌਰਵ ਦਾ ਇੱਕ ਮਜ਼ਬੂਤ ਸਾਧਨ ਹੈ। ਜੇ ਇਸ ਨੂੰ ਸਹੀ ਦਿਸ਼ਾ ਵਿੱਚ ਵਰਤਿਆ ਜਾਵੇ ਤਾਂ ਇਹ ਸਮਾਨਤਾ ਅਤੇ ਨਿਆਂਪੂਰਨ ਸਮਾਜ ਦੀ ਸਿਰਜਣਾ ਕਰ ਸਕਦਾ ਹੈ।
1: ਸੋਸ਼ਲ ਮੀਡੀਆ ਅਤੇ ਨਾਰੀ ਸਸ਼ਕਤੀਕਰਨ। ਹੁਣੇ ਤੁਸੀਂ ਸੁਨੀਲ ਕੁਮਾਰ ਦੀ ਇਹ ਵਾਰਤਾ ਸੁਣ ਰਹੇ ਸੀ ਤੇ ਹੁਣ ਸੁਣਦੇ ਹਾਂ ਕੁਝ ਮਾਤਾ ਦੀਆਂ ਭੇਟਾਂ। ਲੋ ਸੁਣੋ ਇਹ ਭੇਟ। ਹੋ ਰਹੀ ਜੈ ਜੈਕਾਰ ਮਾਂ ਦੇ ਮੰਦਰਾਂ ਤੇ, ਆਵਾਜ਼ਾਂ ਸਾਬਰ ਕੋਟੀ ਤੇ ਸਾਥੀਆਂ ਦੀਆਂ ਨੇ।

ਸਾਬਰ ਕੋਟੀ ਤੇ ਸਾਥੀਆਂ ਦੀ ਗਾਈ ਮਾਤਾ ਦੀ ਭੇਟ ਤੇ ਹੁਣ ਸੌਣ ਦਾ ਮਹੀਨਾ ਚੱਲ ਰਿਹਾ ਏ। ਆਓ ਇਹ ਭੇਟ ਸੁਣੀਏ। ਸੌਣ ਦਾ ਮਹੀਨਾ ਚੱਲ ਆਗੇ ਦਾਤੀਏ, ਗਾਇਕਾ ਨੇ ਅੰਮ੍ਰਿਤਾ ਵਿਰਕ।